ਦਾ ਫਰਮਾਇਸ਼ਾ ਬਦੀਨ ਕਾ ਮੋਤੀ ਸੁਨਾਰੋ ਤਲਾਲ ਕਾ ਲਿਮੋ ਬਾਜੀ ਮਾਸਟਰ ਨਸਲਪੁਰ ਸ਼ਹਿਰ ਕਾ ਕ੍ਰਿਸ਼ਨ ਸੇਜਾਨੀ ਸਾਹਿਬ ਸਿਖਾਤ ਕਾ ਫਨਕਾਰ ਫਾਰੂਕ ਸੋਲੰਗੀ ਐਂ ਬੁਝਾਣੀ ਕਾ ਹਾਸ਼ਿਮ ਰਾਸ਼ਿਦ ਅਯੂਬ ਸੋਲੰਗੀ ਐਂ ਲਿਮੋ ਬਾਜੀ ਮਾਸਟਰ ਜਲਵੇ ਚਾਹੇ ਦੋ ਚਿੰਚ।